0: ਓ ਸਾਰਿਆਂ ਨੂੰ ਢੋਲ ਵਾਂਗੂ ਟਿੱਡ ਲਮਕਾਏ ਨੇ ਸਾਰਿਆਂ ਨੂੰ ਢੋਲ ਵਾਂਗੂ
1: ਟਿੱਡ ਲਮਕਾਏ ਨੇ
0: ਭੂਤ ਪ੍ਰੇਤ ਬਰਾਤੀ ਬਣ ਆਏ ਨੇ ਭੂਤ ਪ੍ਰੇਤ ਬਰਾਤੀ ਬਣ ਆਏ ਨੇ ਇਹ ਗੋਰਾ ਤੇਰੀ ਕਿਸਮਤ ਮੋਟੀ ਨਾਗਰ ਗਲ ਵਿੱਚ ਪਾਇਆ ਮੋਤੀ ਨਾਰਦ ਮਣੀ ਬਚੋਲਾ ਬਣ ਕੇ ਦਾਦਾ ਗੋਰਾ ਦਾ ਓ ਵੇਖੋ ਰਾੜਾ ਓ ਚੜੇ ਪੈਲ ਤੇ ਆਇਆ ਚੜੇ ਪੈਲ ਤੇ ਆਇਆ ਬਮ ਬਮ ਬਮ ਗੋਰਾ।

0: ਲਾਇਆ
1: ਓ ਪਾਰਵਤੀ ਦੇ ਬੂਹੇ ਦੇ ਅੱਗੇ ਸ਼ਿਵਾ ਨੇ ਡੇਰਾ ਲਾਇਆ ਓ ਪਾਰਵਤੀ ਦੇ ਬੂਹੇ ਦੇ ਅੱਗੇ ਸ਼ਿਵਾ ਨੇ ਡੇਰਾ ਲਾਇਆ ਓ ਗੋਰਾਂ ਦਾ ਓ ਦੇਖੋ ਲਿਆੜਾ ਚੜੇ ਪੈਲ ਤੇ ਆਇਆ ਪੈਲ ਤੇ ਆਇਆ
0: ਓਕੇ ਬਰਾਤੀ ਓਕੇ
1: ਸਾਰਿਆਂ ਨੂੰ ਟੋਲ ਵਾਂਗੂ ਢਿੱਡ ਲਮਕਾਏ ਨੇ
0: ਭੂਤ ਪਰੇ ਤਾਂ ਬਰਾਤੀ ਬਣ
1: ਭੂਤ ਪਰੇ ਤਾਂ ਬਰਾਤੀ ਬਣ ਆਏ ਨੇ
0: ਓਏ ਗੋਰਾ ਤੇਰੀ ਕਿਸਮਤ ਗੋਟੀ
1: ਨਾਗਰ ਗਲ ਵਿੱਚ ਪਾਇਆ ਮੋਤੀ ਨਾਰਦ ਮਣੀ ਬਚੋਲਾ ਬਣਿਆ ਡਾਡਾ ਜ਼ੁਲਮ ਚਮਾਇਆ ਗੋਰਾਂ ਦਾ ਓਏ ਕੋਲਾੜਾ ਚੜੇ ਪੈਲ ਤੇ ਆਇਆ
0: ਚੜੇ
1: ਪੈਲ ਤੇ ਆਇਆ ਹੋ ਸ਼ੰਕਰ ਭਗਵਾਨ ਕੀ ਜੈ
0: ਜਬ ਐਸਾ ਦੁਲਾ ਦੇਖਾ ਸਭੀ ਪਰੇਸ਼ਾਨ ਸਭੀ ਰਿਸ਼ਤੇਦਾਰ ਪਰੇਸ਼ਾਨ ਹੋ ਗਏ ਹੈ ਮਾਤਾ ਗੋਰਾ ਨੇ ਮਨ ਹੀ ਮਨ ਬੋਲੇ ਬਾਬਾ ਕਾ ਧਿਆਨ ਕੀਆ ਹੈ ਕਿ ਹੇ ਪ੍ਰਭੂ ਹੇ ਸਵਾਮੀ ਆਪਣੇ ਸ਼ਾਂਤ ਰੂਪ ਮੇ ਆ ਜਾਓ ਆਪਣੇ ਮਨਮੋਹਨ ਰੂਪ ਮੇ ਆ ਜਾਓ ਤੇ ਮਾਤਾ ਰਾਣੀ ਨੇ ਵਹਾਂ ਸਤੁਤੀ ਕੀ ਹੈ ਕਰਪੂਰ ਗੌਰਾ
1: ਕਰੁਣਾ ਅਵਤਾਰ ਸੰਸਾਰ ਸਾਰ ਭੁਜਗੇਂਦ੍ਰ ਹਾਰ ਸਦਾ ਵਸੰਦ ਹਿਰਦਯਾਰ ਵਿੰਦੇ ਬਵਮ ਭਵਾਨੀ ਸਹਿਤਾਮ ਨਮਾਮੀ
0: ਜਬ ਪਾਰਵਤੀ ਮੈਂ ਐਸੀ ਸਤੁਤੀ ਕਰਤੀ ਹੈ ਬੋਲੇ ਬਾਬਾ ਆਪਣੇ ਸੁੰਦਰ ਸਰੂਪ ਮੇ ਆ ਜਾਤੇ ਹੈ ਕਰਪੂਰ ਗੌਰਮ ਜੈਸੇ ਬੋਲੀਏ
1: ਸ਼ੰਕਰ ਭਗਵਾਨ ਕੀ ਜੈ
0: ਸਭੀ ਸਭੀ ਜਿਨਕਾ ਡਰ ਥਾ ਵੋ ਭਏ ਉਨਕਾ ਹਰ ਲੇਤੇ ਹੈ ਨਿਖਿਲ ਭਏ ਹਰਮ ਪੰਚ ਵਕਤਰਮ ਤ੍ਰਿਨੇਤਮ ਸਭੀ ਜੋ ਡਰੇ ਹੋਏ ਹੈ ਵੋ ਸਭੀ ਸ਼ਾਂਤ ਹੋ ਜਾਤੇ ਹੈ ਬਾਬਾ ਕੀ ਪੂਜਾ ਕੀ ਜਾਤੀ ਹੈ ਆਦਰ ਸਤਿਕਾਰ ਕੀਆ ਜਾਤਾ ਹੈ ਔਰ ਮੰਡਪ ਮੇ ਬਿਠਾਇਆ ਜਾਤਾ ਹੈ ਬੋਲੀਏ ਸ਼ੰਕਰ
1: ਭਗਵਾਨ ਕੀ ਜੈ
0: ਵੋ ਵਾਲੀ ਬਾਤ ਤੋਂ ਆਗੇ ਬੜੀ ਥੀ ਦੂਸਰੀ ਔਰ ਜਬ ਪਾਰਵਤੀ ਮਈਆ ਕੇ ਫੇਰੇ ਹੋਣੇ ਲਗੇ ਬੋਲੇ ਬਾਬਾ ਕੇ ਸਾਥ ਮਾਤਾ ਨੇ ਕਿਹਾ ਕਿ ਆਪਕੇ ਸਿਰ ਪਰ ਚੰਦਰਮਾ ਆਪਕੇ ਗਲੇ ਮੇ ਨਾਗ ਤੋ ਜਬ ਚੰਦਰਮਾ ਵੀ ਹੈ ਨਾਗ ਵੀ ਹੈ ਔਰ ਜਟਾਓ ਮੇ ਗੰਗਾ ਤੋ ਇਸਕੇ ਸਾਥ ਮੇ ਕੈਸੇ ਫੇਰੇ ਲੂੰਗੀ ਪਹਿਲੇ ਇਸਕੋ ਉਤਾਰੀਏ ਫਿਰ ਸਾਰੇ ਫੇਰੇ ਹੋਗੇ ਬੋਲੀਏ
1: ਸ਼ੰਕਰ ਭਗਵਾਨ ਕੀ ਜੈ
0: ਤੋ ਫਿਰ ਭਜਨ ਕੇ ਮਾਧਿਅਮ ਸੇ ਬੋਲੀਏ ਬਾਬਾ ਬ੍ਰਹਮ